ਗੱਲ ਮੈਂ ਜਾ ਰੱਟੀ ਦੁਖੀ ਔਰ ਅਸ਼ਾਂਤ ਹੋਣੇ ਕੇ ਕਾਰਨ ਆਪੇ ਮੁਕਤੀ ਚਾਹੀਦੇ ਦੁੱਖ ਸ਼ਾਂਤੀ ਸੇ साथ आप बच्चे भी मुक्ति दाता।